ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਮੁਸਕੁਰਾਹਟ ਉਹ ਚਾਬੀ ਹੈ ਜੋ ਬੰਦ ਦਿਲਾਂ ਦੇ ਤਾਲੇ ਵੀ ਖੋਲ ਦਿੰਦੀ ਹੈ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਪੁਸਤਕ ਪੜਚੋਲ ਲੜੀ ਹੇਠ ਡਾਕਟਰ ਰਵਿੰਦਰ ਸਿੰਘ ਤੋਂ ਪੁਸਤਕ ਸਮੀਖਿਆ। ਇਸ ਤੋਂ ਬਾਅਦ ਲੋਕ ਗੀਤ ਵੀ ਸੁਣਵਾਏ ਜਾਣਗੇ। ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਸ਼ੇਸ਼ ਬਾਰੇ ਕੁਝ ਗੱਲਾਂ ਕਰ ਲੈਂਦੇ ਹਾਂ। ਵਰਲਡ ਮੈਰੀਟਾਈਮ ਡੇ ਯਾਨੀ ਕਿ ਵਿਸ਼ਵ ਸਮੁੰਦਰੀ

ਮਾਨਵੀ ਕਦਰਾਂ ਅਤੇ ਵਿਚਾਰਾਂ ਦੀ ਅਜਿੱਤ ਤਾਕਤ ਦੀ ਪਛਾਣ ਕਰਦਾ ਹੈ। ਪਰ ਜਦੋਂ ਮਨੁੱਖ ਵਿਚਾਰਾਂ ਦਾ ਇਹ ਜ਼ਖੀਰਾ ਲੈ ਕੇ ਤੁਰਦਾ ਹੈ ਤਾਂ ਉਸਦੇ ਸਨਮੁੱਖ ਰਸਤੇ ਪੱਧਰੇ ਨਹੀਂ ਹੁੰਦੇ। ਇਸੇ ਲਈ ਸ਼ਾਇਰ ਦੇ ਕਦਮ ਬਣੇ ਬਣਾਏ ਚੌਕਟਿਆਂ ਨੂੰ ਤੋੜਨ ਵੱਲ ਵੱਧਦੇ ਨੇ ਅਤੇ ਉਹ ਐਲਾਨ ਕਰਦਾ ਹੈ, ਤੁਰਨੇ ਪਏ ਅਸਾਂ ਨੂੰ ਭਾਵੇਂ ਉਜਾੜ ਰਸਤੇ ਚੰਗੇ ਨੇ ਲੱਗਦੇ ਐ, ਪਰ ਝਰਨੇ ਪਹਾੜ ਰਸਤੇ ਰਾਹੀ ਕਮਾਲ ਹੈ ਉਹ ਜੋ ਖੋਜਦਾ ਪਿਆ ਹੈ ਤੇਰੇ ਬਣੇ ਬਣਾਏ ਨਕਸ਼ੇ ਨੂੰ ਪਾੜ ਰਸਤੇ। ਸਤਾਬਦੀ ਦੇ ਨਕਸ਼ੇ ਪਾੜ ਕੇ ਜਦੋਂ ਕਵੀ ਇਹਨਾਂ ਉਜਾੜ ਅਤੇ ਪਹਾੜੀ ਰਾਹਾਂ 'ਤੇ ਨਿਕਲਦਾ ਹੈ ਤਾਂ ਚੁਫੇਰੇ ਘੋਰ ਨਿਰਾਸ਼ਾ, ਅਨਿਆਂ ਅਤੇ ਸਿਆਸੀ ਦਹਿਸ਼ਤ ਦਾ ਹਨੇਰਾ ਪਸਰਿਆ ਮਿਲਦਾ ਹੈ। ਅਜਿਹੇ ਵਿਖੜੇ ਮੋੜ 'ਤੇ ਸ਼ਾਇਰ ਦੀ ਨਜ਼ਰ ਨਿਰਾਸ਼ ਹੋ ਕੇ ਬੁੱਝਦੀ ਨਹੀਂ, ਸਗੋਂ ਗਿਆਨ ਅਤੇ ਚੇਤਨਾ ਦੀ ਸਦੀਵੀ ਲਾਟ ਵੱਲ ਤੱਕਦੀ ਹੈ। ਇੰਨੇ ਹਨੇਰ ਅੰਦਰ ਇੱਕ ਗੱਲ ਸੁਭਾਗਦੀ ਹੈ, ਅੱਖਰ ਵੀ ਜਾਗ ਰਹੇ ਨੇ, ਪੁਸਤਕ ਵੀ ਜਾਗਦੀ ਹੈ। ਮਿਟਦੇ ਨੇ ਖਾਬ ਪਹਿਲਾਂ, ਮਰਦਾ ਹੈ ਜਿਸਮ ਆਖਰ, ਸੱਤਾ ਫਰੇਬ ਕਰਕੇ ਜਦ ਜ਼ਹਿਨ ਦਾਗਦੀ ਹੈ। ਚੇਤਨਾ ਦੀ ਘੇਰਾਬੰਦੀ ਅਤੇ ਲੋਕ ਨਾਇਕੀ ਨਾਬਰੀ ਜਾਗਦੀ ਪੁਸਤਕ ਅਤੇ ਜਾਗਦੇ ਅੱਖਰਾਂ ਦੀ ਰੌਸ਼ਨੀ ਵਿੱਚ ਸ਼ਾਇਰ ਨੂੰ ਸੱਤਾ ਦਾ ਉਹ ਕਰੂਰ ਚਿਹਰਾ ਨੰਗਾ ਨਜ਼ਰ ਆਉਂਦਾ ਹੈ ਜੋ ਸਮਾਜ ਦੇ ਚੇਤਨ ਜ਼ਹਿਨਾਂ ਨੂੰ ਗੁਲਾਮ ਬਣਾਉਣ ਦੀਆਂ ਸਾਜ਼ਿਸ਼ਾਂ ਘੜਦਾ ਹੈ। ਸ਼ਾਇਰ ਇਸ ਪ੍ਰਤੀਰੋਧ ਨੂੰ ਪੰਜਾਬ ਦੀ ਇਤਿਹਾਸਕ ਵਿਰਾਸਤ ਨਾਲ ਜੋੜ ਦਿੰਦਾ ਹੈ। ਉਸਦੇ ਲਈ ਇਸ਼ਕ ਅਤੇ ਨਾਬਰੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਕਿਸੇ ਨੇ ਇਸ਼ਕ ਇੰਨਾ ਟੁੱਟ ਕੇ ਕਰਿਆ ਨਹੀਂ ਹੋਣਾ, ਮੇਰੇ ਵਾਂਗੂ ਕੋਈ ਵੀ ਇਸ਼ਕ ਵਿੱਚ ਮਰਿਆ ਨਹੀਂ ਹੋਣਾ ਸੀ। ਅਕਬਰ ਤਾੜਵੀ ਜੋ ਜਿੱਤ ਕੇ ਵੀ ਜਿੱਤ ਨਹੀਂ ਸਕਿਆ ਸੀ, ਦੁੱਲਾ ਸੂਰਮਾ ਜੋ ਹਾਰ ਕੇ ਹਰਿਆ ਨਹੀਂ ਹੋਣਾ। ਦੁੱਲੇ ਪੱਟੀ ਦੀ ਇਸ ਬਾਗੀਆਨਾ ਰੂਹ ਨੂੰ ਆਪਣੀ ਕਲਮ ਵਿੱਚ ਮਹਿਸੂਸ ਕਰਦਿਆਂ ਕਵੀ ਦਰਬਾਰੀ ਚਾਪਲੂਸੀ ਅਤੇ ਕਸੀਦਾਕਾਰੀ ਦਾ ਸਪਸ਼ਟ ਬਾਇਕਾਟ ਕਰਦਾ ਹੈ। ਉਸਦੇ ਸ਼ਬਦ ਲੋਕ ਸੰਘਰਸ਼ਾਂ ਦੀ ਹਿੱਕ ਵਿੱਚ ਜਾ ਧੜਕਦੇ ਹਨ। ਕਿਸੇ ਤੋਂ ਹੋਰ ਲਿਖਵਾ ਤੂੰ ਕਸੀਦੇ ਇਸ ਅਦਾਲਤ ਦੇ, ਸਾਡੀ ਤਾਂ ਕਲਮ ਹੱਕ ਸੱਚ ਖਾਤਰ ਲੜਦਿਆਂ ਦੀ ਹੈ। ਹਥਿਆਰਾਂ ਆਸਰੇ ਵੈਰੀ ਮੈਦਾਨਾਂ ਆ ਗਏ ਨੇ, ਪਰ ਇੱਥੇ ਗੱਲ ਆਉਂਦਿਆਂ ਦੀ ਨਹੀਂ, ਇੱਥੇ ਗੱਲ ਖੜਦਿਆਂ ਦੀ ਹੈ। ਵਿਯੋਗ ਦਾ ਸੰਜਮ ਅਤੇ ਰੂਹ ਦੀ ਰਵਾਨੀ ਹੱਕ ਸੱਚ ਦੇ ਇਸ ਮੈਦਾਨ ਵਿੱਚ ਡਟਣ ਦੇ ਬਾਵਜੂਦ ਇਹ ਬਾਹਰੀ ਸੰਘਰਸ਼ ਸ਼ਾਇਰ ਦੇ ਅੰਦਰਲੇ ਕੋਮਲ ਮਨੁੱਖ ਨੂੰ ਖਤਮ ਨਹੀਂ ਕਰਦਾ। ਲੜਾਈਆਂ ਲੜਦਿਆਂ ਵੀ ਉਸ ਦੇ ਅੰਦਰ ਵਿਛੋੜੇ ਅਤੇ ਮੁਹੱਬਤ ਦਾ ਦਰਦ ਓਨਾ ਹੀ ਪਾਕੀਜ਼ਾ ਰਹਿੰਦਾ ਹੈ। ਸ਼ਾਇਰ ਹਿਜਰ ਦੇ ਸੇਕ ਨੂੰ ਵੀ ਜ਼ਿੰਦਗੀ ਜਿਉਣ ਦੇ ਸੰਜਮ ਅਤੇ ਠਹਿਰਾਅ ਵਿੱਚ ਤਬਦੀਲ ਕਰ ਦਿੰਦਾ ਹੈ। ਤੇਰੇ ਹਾਸੇ 'ਚ ਕੀ ਜਾਦੂਗਰੀ ਹੈ ਜੋ ਪੱਥਰ ਵਿੱਚ ਹਰਾਰਤ ਭਰ ਗਿਆ ਹੈ, ਜਿਹਦੇ 'ਤੇ ਮਰਦਾ ਮਰਦਾ ਮਰ ਗਿਆ ਸਾਂ, ਉਹਦੇ ਦਿਨ ਸਰਦਾ ਸਰਦਾ ਸਰ ਗਿਆ ਹੈ। ਇੱਥੇ ਪਹੁੰਚ ਕੇ ਜਾਪਦਾ ਹੈ ਕਿ ਸ਼ਾਇਰ ਨੇ ਦਰਦ ਨੂੰ ਸਹਿਜੇ ਹੀ ਸਵੀਕਾਰ ਕਰ ਲਿਆ ਹੈ, ਪਰ ਅਗਲੇ ਹੀ ਪਲ ਉਸਦੀ ਆਵਾਜ਼ ਲੋਕ ਗੀਤ ਵਰਗੀ ਸਰਲਤਾ ਧਾਰਨ ਕਰਕੇ ਮਾਨਵੀ ਹਿਰਦੇ ਦੀ ਡੂੰਘੀ ਪੀੜ ਬਣ ਕੇ ਸਾਹਮਣੇ ਆਉਂਦੀ ਹੈ। ਕਿਸੇ ਦੇ ਜਾਣ ਦਾ ਮਸਲਾ ਹੈ, ਸਾਡੀ ਜਾਨ ਦਾ ਮਸਲਾ ਹੈ, ਤੇਰਾ ਹੀ ਇਸ਼ਕ ਇੱਕੋ ਇੱਕ ਸਾਡੇ ਹਾਣ ਦਾ ਮਸਲਾ ਹੈ। ਬੇਗਾਨਾ ਹੋ ਰਿਹਾ ਹੈ ਸੱਜਣ, ਦਿਲਾਂ ਮਰ ਜਾਣ ਦਾ ਮਸਲਾ ਹੈ। ਬਲਕਾਰ ਔਲਖ ਜ਼ਿੰਦਗੀ ਦੀ ਦਾਰਸ਼ਨਿਕਤਾ ਅਤੇ ਭਾਵਨਾਤਮਕ ਸੱਚ ਨੂੰ ਪੇਸ਼ ਕਰਦਿਆਂ ਲਿਖਦਾ ਹੈ, ਗਮਾਂ ਦਾ ਗਮ ਨਾ ਹੋਣਾ ਸੀ, ਖੁਸ਼ੀ ਦੀ ਖੁਸ਼ੀ ਨਾ ਹੁੰਦੀ, ਬਿਨਾਂ ਤੇਰੇ ਤਾਂ ਬੇਮਕਸਦ ਹੀ ਮੇਰੀ ਜ਼ਿੰਦਗੀ ਨਾ ਹੁੰਦੀ। ਮੈਂ ਤੇਰੀ ਅੱਖ ਪੜ੍ਹ ਲਈ ਸੀ, ਅਜੇ ਤੱਕ ਭਾਵ ਚੇਤੇ ਨੇ, ਕਦੋਂ ਦਾ ਭੁੱਲ ਜਾਂਦਾ ਜੇ ਇਬਾਰਤ ਕਾਗਜ਼ੀ ਨਾ ਹੁੰਦੀ। ਸਿਖਰ 'ਤੇ ਪਹੁੰਚ ਕੇ ਉਸਨੇ ਪੱਤੇ ਦੀ ਗੱਲ ਇੱਕ ਦੱਸੀ, ਛਲਾਵਾ ਹੈ ਬੁਲੰਦੀ ਤਾਂ ਕਦੇ ਹਾਸਲ ਨਹੀਂ ਹੁੰਦੀ, ਤੇਰੇ ਬਿਨ ਦਿਲ ਨਹੀਂ ਮੰਨਦਾ, ਮੈਂ ਲੱਖਾਂ ਹੀ ਯਤਨ ਕੀਤੇ, ਇਹ ਹੁਣ ਤੱਕ ਮੰਨ ਲੈਂਦਾ ਜੇ ਮੇਰੀ ਗੱਲ ਮੰਨਣੀ ਹੁੰਦੀ, ਭਰੋਸਾ ਕਰਕੇ ਤੇਰੇ ਕੁਫਰ 'ਤੇ ਅੱਖਾਂ ਗਵਾ ਲੈਂਦੇ, ਸਾਡੀ ਅੱਖ ਜੇਕਰ ਅੱਖ ਵਿੱਚ ਨਾ ਵੇਖਦੀ ਹੁੰਦੀ। ਅਰਬੀ ਅਤੇ ਫਾਰਸੀ ਪਰੰਪਰਾ ਵਿੱਚੋਂ ਵਿਗਸ ਕੇ ਉਰਦੂ ਰਾਹੀਂ ਪੰਜਾਬੀ ਕਾਵ ਜਗਤ ਵਿੱਚ ਆਈ ਗਜ਼ਲ ਸ਼ਾਇਰੀ ਦੀ ਅਜਿਹੀ ਬੰਦਿਸ਼ਮਈ ਅਤੇ ਸੂਖਮ ਵਿਧਾ ਹੈ ਜਿਸ ਦਾ ਸ਼ਾਬਦਿਕ ਅਰਥ ਔਰਤਾਂ ਨਾਲ ਗੱਲਾਂ ਕਰਨਾ

0: ਜਾਂ ਹੁਸਨੋ ਇਸ਼ਕ ਦਾ ਜ਼ਿਕਰ ਕਰਨਾ ਮੰਨਿਆ ਜਾਂਦਾ ਸੀ। ਪਰੰਤੂ ਆਧੁਨਿਕ ਦੌਰ ਤੱਕ ਪਹੁੰਚਦਿਆਂ ਗਜ਼ਲ ਮਹਿਜ਼ ਰੋਮਾਂਸ ਦੀ ਕੈਦ ਵਿੱਚੋਂ ਮੁਕਤ ਹੋ ਕੇ ਸਮਾਜਕ, ਦਾਰਸ਼ਨਿਕ ਅਤੇ ਰਾਜਸੀ ਚੇਤਨਾ ਦਾ ਸ਼ਕਤੀਸ਼ਾਲੀ ਮਾਧਿਅਮ ਬਣ ਚੁੱਕੀ ਹੈ। ਬਲਕਾਰ ਔਲਖ ਅਰੂਜ਼ ਦੇ ਨਿਯਮਾਂ ਤੋਂ ਭਲੀ ਭਾਂਤ ਜਾਣੂ ਹੈ, ਪਰ ਉਹ ਅਰੂਜ਼ ਦੇ ਜਮੂਦ ਨੂੰ ਆਪਣੇ ਵਿਚਾਰਾਂ ਉੱਤੇ ਹਾਵੀ ਨਹੀਂ ਹੋਣ ਦਿੰਦਾ। ਉਹ ਲੋਕ ਬੋਲੀ ਵੀ ਰਵਾਨਗੀ ਅਨੁਸਾਰ ਅਜਿਹੀਆਂ ਕਾਵ ਖੁੱਲ੍ਹਾ ਲੈਂਦਾ ਹੈ ਜੋ ਉਸਦੇ ਸ਼ੇਰ ਦੇ ਭਾਵ ਨੂੰ ਬੋਝਲ ਹੋਣ ਤੋਂ ਬਚਾਉਂਦੀਆਂ ਨੇ। ਦੋ ਤੁਕਾਂ ਦੇ ਛੋਟੇ ਜਿਹੇ ਚੌਕਟੇ ਵਿੱਚ ਜ਼ਿੰਦਗੀ ਦਾ ਵੱਡਾ ਦਰਸ਼ਨ ਬਿਆਨ ਕਰਨਾ ਗਜ਼ਲ ਦਾ ਸਭ ਤੋਂ ਵੱਡਾ ਗੁਣ ਹੈ। ਬਲਕਾਰ ਦੇ ਸ਼ੇਰ ਜਿਵੇਂ ਸੀ ਅਕਬਰ ਤਾੜਵੀ ਜੋ ਜਿੱਤ ਕੇ ਵੀ ਜਿੱਤ ਨਹੀਂ ਸਕਿਆ, ਸੀ ਦੁੱਲਾ ਸੂਰਮਾ ਜੋ ਹਾਰ ਕੇ ਹਰਿਆ ਨਹੀਂ ਹੋਣਾ, ਸੰਖੇਪ ਸ਼ਬਦਾਵਲੀ ਵਿੱਚ ਸਦੀਆਂ ਦੇ ਇਤਿਹਾਸਕ ਪ੍ਰਤੀਰੋਧ ਅਤੇ ਲੋਕ ਨਾਇਕੀ ਗੌਰਵ ਨੂੰ ਸਹਿਜੇ ਹੀ ਸਮੋ ਲੈਂਦੇ ਨੇ। ਬਲਕਾਰ ਔਲਖ ਦੀ ਲੇਖਣੀ ਪੰਜਾਬੀ ਗਜ਼ਲਕਾਰੀ ਦੇ ਭਵਿੱਖ ਲਈ ਇੱਕ ਪੁਖਤਾ ਅਤੇ ਆਸਵੰਦ ਦਸਤਕ ਹੈ। ਇੱਕ ਕੌਮੀ ਪੱਧਰ ਦਾ ਐਥਲੀਟ ਹੋਣ ਕਾਰਨ ਉਸ ਅੰਦਰ ਨਿਰੰਤਰ ਅਭਿਆਸ, ਸਬਰ ਅਤੇ ਸੰਘਰਸ਼ ਦਾ ਜੋ ਮਾਦਾ ਹੈ ਉਸ ਦੀ ਸ਼ਾਇਰੀ ਵਿੱਚ ਸਾਫ਼ ਝਲਕਦਾ ਹੈ। ਉਹ ਸ਼ੇਰਾਂ ਦੀ ਭੀੜ ਇਕੱਠੀ ਕਰਨ ਦੀ ਬਜਾਏ ਗੁਣਵੱਤਾ ਨੂੰ ਪਹਿਲ ਦਿੰਦਾ ਹੈ, ਜਿਸ ਦੀ ਗਵਾਹੀ ਇਹ ਹੈ ਕਿ ਉਸਨੇ ਆਪਣੀ ਬਹੁਤ ਸਾਰੀਆਂ ਕੱਚੀਆਂ ਗਜ਼ਲਾਂ ਖੁਦ ਰੱਦ ਕਰਕੇ ਸਿਰਫ ਤਰਾਸ਼ੇ ਹੋਏ ਕਲਾਮ ਨੂੰ ਹੀ ਕਿਤਾਬ ਦਾ ਹਿੱਸਾ ਬਣਾਇਆ। ਸ਼ਾਇਰ ਕੋਲ ਆਪਣੀ ਨਿੱਜੀ ਉਦਾਸੀ, ਮਾਂ ਪਿਓ ਦੇ ਵਿਛੋੜੇ ਅਤੇ ਬੇਰੁਜ਼ਗਾਰੀ ਦੇ ਦਰਦ ਨੂੰ ਸਮੁੱਚੇ ਸਮਾਜ ਦੀ ਆਵਾਜ਼ ਬਣਾਉਣ ਦੀ ਸਮਰੱਥਾ ਹੋਵੇ, ਉਸਦੀ ਸ਼ਾਇਰੀ ਕਦੇ ਬੇਅਸਰ ਨਹੀਂ ਹੁੰਦੀ। ਉਹ ਦਰਦ ਵਿੱਚ ਡੁੱਬ ਕੇ ਖੁਦਕੁਸ਼ੀ ਵੱਲ ਜਾਣ ਦੀ ਥਾਂ ਟਰੈਕ ਦੇ ਗੇੜੇ ਵਧਾ ਕੇ ਜ਼ਿੰਦਗੀ ਅਤੇ ਕਲਾ ਨੂੰ ਜਿੱਤਣ ਦੀ ਸਮਰੱਥਾ ਰੱਖਦਾ ਹੈ।
1: ਹੁਣੇ ਤੁਸੀਂ ਸੁਣ ਰਹੇ ਸੀ ਡਾਕਟਰ ਰਵਿੰਦਰ ਸਿੰਘ ਤੋਂ ਪੁਸਤਕ ਸਮੀਖਿਆ, ਤੇ ਆਓ ਹੁਣ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਲੋਕ ਗੀਤ।

ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਲ ਆਵੇ, ਅੱਖੀਆਂ 'ਚ ਤੂੰ ਵੱਸਦਾ। ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ। ਤੇ ਆਓ ਅਗਲਾ ਲੋਕ ਗੀਤ ਸੁਣਦੇ ਹਾਂ ਪੁਸ਼ਪਾ ਹੰਸ ਦੀ ਆਵਾਜ਼ ਵਿੱਚ।

ਸਾਡੇ ਲਈ ਕੀ ਲਿਆਓਗੇ ਸੌਗਾਤ। ਚੰਦਰ ਕਾਂਤਾ ਕਪੂਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ। ਆਸ ਕਰਦੇ ਹਾਂ ਕਿ ਅੱਜ ਦਾ ਪੰਜਾਬੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਬਲਵਿੰਦਰ ਨੂੰ ਇਜਾਜ਼ਤ ਦਿਓ।

ਧਗੜ ਧਗੜਾ ਧਗੜ ਧਗੜਾ ਦੇਤਾ ਦੇ ਧਗਨ ਧਗੜ ਧਗੜਾ ਫਰਮਾਇਸੀ ਚੱਕਰ ਦਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗੜ ਧਗੜਾ ਧਗ

ਹਜ਼ਾਰੋਂ ਪ੍ਰਤੀਕਰਮ ਪ੍ਰਾਪਤ ਕੀਤਾ। ਭਾਰਤ, ਬ੍ਰਾਜ਼ੀਲ, ਜਰਮਨੀ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਜਲਦ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ। G4 ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਮੌਕੇ ਤੇ ਹੋਈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ, ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮਾਉਰੋ ਵੀਏਰਾ, ਜਰਮਨੀ ਦੇ ਵਿਦੇਸ਼ ਮੰਤਰੀ ਜੋਹਾਨ ਡੇਵਿਡ ਵਾਰੇਫੁਲ ਅਤੇ ਜਾਪਾਨ ਦੇ ਵਿਦੇਸ਼ ਮੰਤਰੀ ਮੋਟੇਗੀ ਤੋਸ਼ੀ ਮਿਤਸੂ ਨੇ ਇਸ ਵਿਚ ਹਿੱਸਾ ਲਿਆ। ਇਕ ਸਾਂਝੇ ਬਿਆਨ ਵਿਚ ਮੰਤਰੀਆਂ ਨੇ ਕਿਹਾ ਕਿ ਸਥਾਈ ਅਤੇ ਗੈਰ ਸਥਾਈ ਦੋਵਾਂ ਸ਼੍ਰੇਣੀਆਂ ਵਿਚ ਸੁਰੱਖਿਆ ਕੌਂਸਲ ਦਾ ਪਸਾਰ ਸੁਧਾਰ ਦਾ ਇਕ ਮੁੱਖ ਹਿੱਸਾ ਹੈ। ਉਨਾਂ ਕਿਹਾ ਕਿ ਮੌਜੂਦਾ ਚੁਣੌਤੀਪੂਰਨ ਭੂ ਸਿਆਸੀ ਸਥਿਤੀ ਨੂੰ ਦੇਖਦੇ ਹੋਏ ਸੁਰੱਖਿਆ ਕੌਂਸਲ ਵਿਚ ਸੁਧਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੋ ਗਿਐ। G4 ਦੇਸ਼ਾਂ ਨੇ ਅਫਰੀਕਾ, ਏਸ਼ੀਆ ਪ੍ਰਸ਼ਾਂਤ ਅਤੇ ਲਾਤਿਨੀ ਅਮਰੀਕਾ ਅਤੇ ਕੈਰੇਬੀਅਨ ਸਮੇਤ ਘੱਟ ਅਤੇ ਬਿਨਾਂ ਪ੍ਰਤੀਨਿਧਤਾ ਵਾਲੇ ਖੇਤਰਾਂ ਅਤੇ ਸਮੂਹਾਂ ਦੀ ਵਧੇਰੇ ਪ੍ਰਤੀਨਿਧਤਾ ਦੀ ਲੋੜ ਤੇ ਵੀ ਜ਼ੋਰ ਦਿੱਤਾ। ਮੰਤਰੀਆਂ ਨੇ ਸੁਰੱਖਿਆ ਕੌਂਸਲ ਸੁਧਾਰ ਤੇ ਅੰਤਰ ਸਰਕਾਰੀ ਗੱਲਬਾਤ ਵਿਚ ਠੋਸ ਪ੍ਰਗਤੀ ਦੀ ਘਾਟ ਤੇ ਚਿੰਤਾ ਪ੍ਰਗਟ ਕੀਤੀ। ਉਨਾਂ ਕਿਹਾ ਕਿ G4 ਹੋਰ ਸੁਧਾਰ ਪੱਖੀ ਸਮੂਹਾਂ ਨਾਲ ਰਲ ਕੇ ਇਕ ਸਾਂਝਾ ਮਾਡਲ ਵਿਕਸਿਤ ਕਰੇਗਾ ਜੋ ਸੰਯੁਕਤ ਰਾਸ਼ਟਰ ਦੇ ਬਹੁਗਿਣਤੀ ਮੈਂਬਰ ਦੇਸ਼ਾਂ ਦੇ ਵਿਚਾਰਾਂ ਨੂੰ ਦਰਸਾਉਂਦਾ ਹੈ ਅਤੇ ਟੈਕਸਟ ਆਧਾਰਿਤ ਗੱਲਬਾਤ ਦੀ ਜਲਦ ਸ਼ੁਰੂਆਤ ਨੂੰ ਤਰਜੀਹ ਦੇਵੇਗਾ। ਬੰਦਰਗਾਹਾਂ, ਜਹਾਜ਼ਰਾਂ ਦੀ ਅਤੇ ਜਲ ਮਾਰਗ ਮੰਤਰੀ ਸਰਬਨੰਦ ਸੋਨੋਵਾਲ ਨੇ ਕਿਹੈ ਕਿ ਭਾਰਤ ਦਾ ਸਮੁੰਦਰੀ ਖੇਤਰ ਦੇਸ਼ ਦੀ ਤਰੱਕੀ ਲਈ ਇਕ ਮਜ਼ਬੂਤ ਨੀਂਹ ਏ। ਅੱਜ ਵਿਸ਼ਵ ਸਮੁੰਦਰੀ ਦਿਵਸ ਤੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਸਰਕਾਰ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ, ਨੀਤੀ ਸੁਧਾਰਾਂ ਅਤੇ ਸਮੁੰਦਰੀ ਜਹਾਜ਼ਾਂ ਲਈ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਹੀ ਏ। ਇਹ ਪਹਿਲਕਦਮੀ ਹੰਗਾਮੀ ਸਮੁੰਦਰੀ ਸੁਰੱਖਿਆ ਯੋਜਨਾ ਦੇ ਰੂਪ ਵਿਚ ਇਸ ਸਾਲ ਜੁਲਾਈ ਵਿਚ ਸ਼ੁਰੂ ਕੀਤੀ ਗਈ ਸੀ। ਵਿਸ਼ਵ ਸਮੁੰਦਰੀ ਦਿਵਸ ਹਰ ਸਾਲ ਸਤੰਬਰ ਦੇ ਆਖਰੀ ਵੀਰਵਾਰ ਨੂੰ ਦੁਨੀਆਂ ਭਰ ਵਿਚ ਸਮੁੰਦਰ ਨਾਲ ਜੁੜੇ ਕਾਰਜਾਂ ਅਤੇ ਸਨਅਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsJalandhar। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ ਇਕ ਬੱਸ ਵਿਚ ਅੱਗ ਲੱਗਣ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤੈ। ਬੁੱਧਵਾਰ ਦੇ ਰਾਤ ਗ੍ਰੇਟਰ ਨੋਇਡਾ ਵਿਚ ਯਮੁਨਾ ਐਕਸਪ੍ਰੈਸ ਵੇ ਤੇ ਸਲੀਪਰ ਬੱਸ ਨੂੰ ਅੱਗ ਲੱਗ ਜਾਣ ਕਾਰਨ ਇਸ ਦੁਖਦਾਈ ਹਾਦਸੇ ਵਿਚ ਘੱਟੋ ਘੱਟ 9 ਯਾਤਰੀ ਸੜ ਕੇ ਮਾਰੇ ਗਏ। ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤੈ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੀ ਰਾਹਤ ਰਕਮ ਦਾ ਐਲਾਨ ਵੀ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ 2 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤੈ। ਪੁਲਿਸ ਮੁਤਾਬਕ ਇਹ ਘਟਨਾ ਜੇਵਰ ਥਾਣਾ ਇਲਾਕੇ ਦੇ ਦਿਆਨ ਪੂਰਵ ਪਿੰਡ ਨੇੜੇ ਅੱਧੀ ਰਾਤ ਦੇ ਕਰੀਬ ਵਾਪਰੀ। ਗ੍ਰੇਟਰ ਨੋਇਡਾ ਦੇ DCP ਰਵੀ ਸ਼ੰਕਰ ਨੇ ਆਕਾਸ਼ਵਾਣੀ ਖ਼ਬਰਾਂ ਨੂੰ ਦਸਿਆ ਕਿ ਬਿਹਾਰ ਰਜਿਸਟਰਡ ਸਲੀਪਰ ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਮਹੋਬਾ ਜਾ ਰਹੀ ਸੀ ਅਤੇ ਕਥਿਤ ਤੌਰ ਤੇ ਇਸ ਵਿਚ ਕਰੀਬ 35 ਮੁਸਾਫਰ ਸਵਾਰ ਸਨ। ਦਿਆਨਕਪੁਰ ਪਿੰਡ ਨੇੜੇ ਬੱਸ ਨੂੰ ਅਚਾਨਕ ਅੱਗ ਲੱਗੀ ਜਿਸ ਕਾਰਨ 9 ਯਾਤਰੀਆਂ ਦੀ ਮੌਤ ਹੋ ਗਈ। ਜੇਵਰ ਪੁਲਿਸ ਨੇ ਇਸ ਸਬੰਧ ਵਿਚ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਏ। ਗ੍ਰੇਟਰ ਨੋਇਡਾ ਦੇ ਮੁੱਖ ਫਾਇਰ ਅਫਸਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਅੱਗ ਬੱਸ ਦੇ ਇੰਜਣ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਦੂਜੇ ਹਿੱਸਿਆਂ ਵਿਚ ਫੈਲ ਗਈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਏ। ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਵੀ ਬੱਸ ਅੱਗ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਵੀ ਇਸ ਬੱਸ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ AP ਸਿੰਘ ਨੇ ਕੱਲ੍ਹ ਰਣਨੀਤਿਕ ਤੌਰ ਤੇ ਅਹਿਮ ਉੱਤਰੀ ਕਮਾਂਡ ਖੇਤਰ ਦਾ ਦੌਰਾ ਕੀਤਾ ਅਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਜਾਇਜ਼ਾ ਲਿਆ। ਉਧਮਪੁਰ ਸਥਿਤ ਉੱਤਰੀ ਕਮਾਂਡ ਸਦਰ ਮੁਕਾਮ ਵਿਖੇ ਉੱਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ਼ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਉਨ੍ਹਾਂ ਨੂੰ ਮੁਹਿੰਮ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਮੀਟਿੰਗ ਦੌਰਾਨ ਬਹੁ ਖੇਤਰੀ ਕਾਰਜਾਂ ਦੇ ਪ੍ਰਭਾਵਸ਼ਾਲੀ ਸੰਚਾਲਨ ਲਈ ਤਿੰਨਾਂ ਸੇਵਾਵਾਂ ਵਿਚਕਾਰ ਤਾਲਮੇਲ ਤੇ ਵੀ ਚਰਚਾ ਕੀਤੀ ਗਈ। ਭਾਰਤ ਨੇ ਸਿਕਲ ਸੈੱਲ ਇਲਾਜ ਨੂੰ ਆਸਾਨ ਬਣਾਉਣ ਅਤੇ ਬਦਲਣ ਲਈ ਇਕ ਆਲਮੀ ਪਾਈ ਵਾਲੀ 1SCD ਦੀ ਸੇਮ ਐਜ਼ ਪਾਨਿੰਗ ਕੀਤੀ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁਣੇ ਸਲੀਲਾ ਸ਼੍ਰੀਵਾਸਤਵ ਨੇ ਰਾਸ਼ਟਰੀ ਸਿਕਲ ਸੈੱਲ ਅਨੀਮੀਆ ਖਾਤਮਾ ਮੁਹਿੰਮ ਰਾਹੀਂ ਸਿਕਲ ਸੈੱਲ ਬਿਮਾਰੀ ਨੂੰ ਖਤਮ ਕਰਨ ਦੇ ਭਾਰਤ ਦੇ ਯਤਨਾਂ ਨੂੰ ਉਜਾਗਰ ਕੀਤਾ। ਉਨਾਂ ਕਿਹਾ ਕਿ ਇਹ ਮੁਹਿੰਮ 2023 ਵਿਚ 2047 ਤੱਕ ਸਿਕਲ ਸੈੱਲ ਬਿਮਾਰੀ ਨੂੰ ਖਤਮ ਕਰਨ ਦੇ ਟੀਚੇ ਨਾਲ ਸ਼ੁਰੂ ਕੀਤੀ ਗਈ ਸੀ।
ਖਜ਼ਾਨਾ ਮੰਤਰਾਲੇ ਨੇ ਐਲਾਨ ਕੀਤਾ ਕਿ ਗਾਹਕਾਂ ਦੀ ਸਹੂਲਤ ਲਈ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ 28 ਤੋਂ 30 ਸਤੰਬਰ ਤੱਕ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਕਾਰਨ ਚੁੱਕਿਆ

0: ਗਿਆ ਹੈ। ਭਾਰਤ ਦੀ ਮਰਦਾਂ ਦੀ ਟੀਮ ਆਪਣੇ ਆਖਰੀ ਗਰੁੱਪ ਏ ਮੈਚ ਵਿੱਚ ਚੀਨ ਨੂੰ 37-1 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿੱਚ ਕਬੱਡੀ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਏ। ਏ ਗਰੁੱਪ ਪੜਾਅ ਵਿੱਚ ਭਾਰਤ ਦੀ ਲਗਾਤਾਰ ਚੌਥੀ ਜਿੱਤ ਏ। ਇਸ ਤੋਂ ਪਹਿਲਾਂ ਭਾਰਤ ਨੇ ਦੱਖਣੀ ਕੋਰੀਆ, ਜਾਪਾਨ ਅਤੇ ਬੰਗਲਾਦੇਸ਼ ਨੂੰ ਹਰਾਇਆ ਸੀ। ਕਬੱਡੀ 1990 ਤੋਂ ਏਸ਼ੀਆਈ ਖੇਡਾਂ ਦਾ ਹਿੱਸਾ ਰਹੀ ਏ ਅਤੇ ਭਾਰਤ ਦੀ ਮਰਦਾਂ ਦੀ ਟੀਮ ਨੇ ਸੋਨੇ ਦੇ 8 ਤਮਗਿਆਂ ਸਮੇਤ ਕੁੱਲ 9 ਤਮਗੇ ਜਿੱਤੇ ਨੇ। ਇਸ ਦੌਰਾਨ ਭਾਰਤ ਦੀ ਔਰਤਾਂ ਦੀ ਟੀਮ ਨੇ ਆਪਣੀ ਜਿੱਤ ਦੀ ਲੜੀ ਜਾਰੀ ਰੱਖੀ, ਈਰਾਨ ਨੂੰ 37-23 ਨਾਲ ਹਰਾਇਆ। ਔਰਤਾਂ ਦੀ ਟੀਮ ਦਾ ਅਗਲਾ ਮੁਕਾਬਲਾ ਜਾਪਾਨ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੇਵਾ ਜੀਵਨ ਦਾ ਮੁੱਖ ਉਦੇਸ਼ ਅਤੇ ਸੁਭਾਅ ਚ ਹੋਣੀ ਚਾਹੀਦੀ ਏ। ਭਾਰਤ ਸਮੇਤ G4 ਵਿਦੇਸ਼ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਜਲਦ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਭਾਰਤ ਦਾ ਸਮੁੰਦਰੀ ਖੇਤਰ ਦੇਸ਼ ਦੀ ਤਰੱਕੀ ਲਈ ਮਜ਼ਬੂਤ ਨਹੀਂ ਏ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ AP ਸਿੰਘ ਵੱਲੋਂ ਰਣਨੀਤਿਕ ਤੌਰ ਤੇ ਅਹਿਮ ਉੱਤਰੀ ਕਮਾਂਡ ਖੇਤਰ ਦਾ ਦੌਰਾ ਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਲਿਆ ਗਿਆ ਜਾਇਜ਼ਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। ਵਜ਼ੀਰ ਆਜ਼ਮ ਨਰੇਂਦਰ ਮੋਦੀ ਨੇ ਉਜਾਗਰ ਕੀਆ ਹੈ ਕਿ ਖਿਦਮਤ ਜ਼ਿੰਦਗੀ ਕਾ ਅਸਲ ਮਕਸਦ ਹੋਣਾ ਚਾਹੀਏ। ਉਨ੍ਹੋਂਨੇ ਕਿਹਾ ਕਿ ਸੇਵਾ ਪਰਮੋ ਧਰਮ, ਰਹਿਨੁਮਾ ਉਸੂਲ ਹੋਣਾ ਚਾਹੀਏ। ਵਜ਼ੀਰ ਖਾਰਜਾ ਡਾਕਟਰ ਐਸ ਜੈਸ਼ੰਕਰ ਨੇ ਨਿਊਯਾਰਕ ਮੇਂ ਅਕਵਾਮ ਮੁਤਹਿਦਾ ਜਨਰਲ ਅਸੈਂਬਲੀ ਕੇ 81ਵੇਂ ਇਜਲਾਸ ਕੇ ਮੌਕੇ ਪਰ ਭਾਰਤ ਬਹਿਰੁਲ ਕਾਹਿਲ ਜਜ਼ਾਇਰ ਕੇ ਇਸ਼ਤਿਰਾਕ ਸੇ ਮੁਤਅਲਿਕ ਫੋਰਮ ਕੇ ਵਜ਼ਰਾਏ ਖਾਰਜਾ ਕੀ ਮੀਟਿੰਗ ਕੀ ਸਦਾਰਤ ਕੀ। ਹਕੂਮਤ ਨੇ ਕਿਹਾ ਹੈ ਕਿ ਭਾਰਤ ਮੋਬਾਈਲ ਫੋਨ ਕੀ ਕੁੱਲ ਘਰੇਲੂ ਮੰਗ ਕਾ ਤਕਰੀਬਨ 99.2% ਮੋਬਾਈਲ ਫੋਨ ਤਿਆਰ ਕਰ ਰਹਾ ਹੈ। ਆਜ ਮਗਰਬੀ ਬੰਗਾਲ, ਤੇਲੰਗਾਨਾ, ਛੱਤੀਸਗੜ੍ਹ, ਸਾਹਿਲੀ ਆਂਧਰ ਪ੍ਰਦੇਸ਼ ਔਰ ਓਡੀਸ਼ਾ ਮੇਂ ਬਹੁਤ ਸ਼ਦੀਦ ਬਾਰਿਸ਼ ਕੇ ਲੀਏ ਰੈਡ ਅਲਰਟ ਜਾਰੀ ਕੀਆ ਗਿਆ ਹੈ। ਔਰ ਦਿਫਾਈ ਚੈਂਪੀਅਨ ਭਾਰਤ ਗਰੁੱਪ ਏ ਕੇ ਆਖਰੀ ਮੁਕਾਬਲੇ ਮੇਂ ਚੀਨੀ ਤਾਈਪੇ ਕੋ ਹਰਾ ਕਰ ਮਰਦੋਂ ਕੀ ਕਬੱਡੀ ਕੇ ਸੈਮੀਫਾਈਨਲ ਮੇਂ ਪਹੁੰਚ ਗਿਆ ਹੈ। اب خبریں تفصیل سے۔ وزیر اعظم نریندر مودی نے کہا ہے کہ خدمت زندگی کا اصل مقصد ہونا چاہیے اور ہر فرد میں یہ احساس ہونا چاہیے۔ انہوں نے کہا کہ سیاست میں بھی خدمت ہی رہنما اصول ہونا چاہیے، خواہ کوئی بھی فرد کتنے ہی اعلیٰ عہدے پر پہنچ جائے۔ جناب مودی نے وڈنگر سے وارانسی تک سیوا یاترا کرنے والے افراد کے ساتھ ورچوئل وسیلے سے گفتگو کرتے ہوئے یہ بات کہی۔ وزیر اعظم نے کہا کہ سیوا پرمو دھرم، خدمت اعلیٰ ترین فرض ہے اور یہ ہمیشہ رہنما اصول رہنا चाहिए।
2: 2047 तक विकसित भारत के निर्माण में हमें युवा शक्ति की बहुत बड़ी भूमिका को एकदम से मजबूती के साथ आगे बढ़ाना है। आज की युवा पीढ़ी विकसित भारत की निर्माता भी है और यही पीढ़ी एक बड़ी लाभार्थी भी होगी। और इस दायित्व को निभाने के लिए भारत को जमीन पर जानना, समझना, देश की हर बारीकियों को अनुभव करना बहुत जरूरी है। और इसमें सेवा संकल्प यात्रा निश्चित रूप से आपके जीवन में अहम भूमिका निभाने वाली।
1: गुफ्तगू के दौरान सेवा यात्रियों ने वजीर आजम नरेंद्र मोदी के साथ अपने तजर्बात शेयर किए। इन लोगों ने बताया कि मुहिम के हिस्से के तौर पर उन्होंने पौधे लगाए और सफाई सुथराई की मुहिम में शामिल हुए। इन अफराद ने यह भी कहा कि सेवा यात्रा के दौरान उन्होंने आवाम से बात की और सरकार की मुख्तलिफ स्कीमों के फायदों के बारे में लोगों ने मुस्बत रद्दअमल का इजहार किया। وزیر خارجہ ڈاکٹر ایس جےشنکر نے کل نیویارک میں اقوام متحدہ جنرل اسمبلی کے 81ویں اجلاس کے موقع پر بھارت بحر الکاہل جزائر اشتراک FIPIC سے متعلق فورم کے وزرائے خارجہ کی میٹنگ کی صدارت کی۔ مذکورہ میٹنگ سے FIPIC شراکت داری اور علاقائی نیز کثیر رخی فورموں میں اشتراک و تعاون کو مزید مستحکم کرنے سے متعلق عہد کا اعادہ کیا گیا۔ یہ FIPIC فریم ورک کے تحت منعقد ہونے والی وزرائے خارجہ کی دوسری میٹنگ تھی۔ اتر پردیش میں کل رات دیر گئے گریٹر نوئیڈا میں یمنا ایکسپریس وے پر ایک سلیپر بس میں آگ لگ جانے سے کم از کم 9 مسافر کی جھلسنے سے موت ہو گئی۔ کئی دیگر مسافر کھڑکیوں سے باہر کود کر جان بچانے میں کامیاب ہوئے۔ پولیس کے مطابق یہ واقعہ جیور تھانے کے تحت آنے والے علاقے میں دیانت پور گاؤں کے نزدیک آدھی رات کے آس پاس پیش آیا۔ پولیس نے کہا ہے کہ ہلاک ہونے والے 9 مسافروں کی شناخت ابھی نہیں ہو سکی ہے۔ صدر جمہوریہ دروپدی مرمو، نائب صدر CP رادھا کرشنن اور وزیر اعظم نریندر مودی نے اس حادثے میں لوگوں کی اموات ہونے پر رنج و غم کا اظہار کیا ہے۔ جناب مودی نے مرنے والوں